0: ಅಂದರೆ
1: ಸೇದಗಿ ಸಾಂಬಿಯೇ ರಖನಾ ಸಾರಾ ಆಕೆ ಲೇಕಿನ್ ಅಜವಿ ಕೈ ಲೋಕೆ ಲೈ ಏಕ್ ಮುಷ್ಕಿಲ್ ಸಫರ್ ಹೈ ದೂರ ದರಾಜ ಆಲೇ ಇಲಾಕೆ ದೇ ಅಸ್ಪತಾಲ ಲಂಬೀ ಲೈನ್ ಚ ಖಡೋನಾ ತೇ ಸಹಿ ಜಾನಕಾರಿ ದಿ ಕಮಿ ಹೋನಾ ಏ ಸಬ್ ರುಕಾವಟಾ ಬನಿ ಸಕದಿಯಾನ ಏ ನಿಕ್ಕಿ ನಿಕ್ಕಿ ರುಕಾವಟೇ ದಿ ವಜಾ ಕನ್ನೆ ಜ಼ರೂರಿ ಇಲಾಜ ವಿ ರಹಿ ಜಂದಾ ಹೈ ಲೇಕಿನ್ ಹುಣ ಇದಾ ಹಲ್ ಆಯಿಯೇ ದಾ ಜೇ ಕೇ ਸਿਹਤ ਐਪ ਇਹ ਹੈ ਤੁੰਦਾ ਡਿਜੀਟਲ ਸਾਥੀ ਜਿਹੜਾ ਤੁੰਦੇ ਕੰਨੇ ਜੁੜੀਏ ਤੁੰਦੀ ਹਰ ਸਿਹਤ ਦਾ ਖਿਆਲ ਰੱਖਦਾ ਹੈ ਆਪਣੇ ਫੋਨ ਚ ਗੂਗਲ ਪਲੇ ਸਟੋਰ ਜਾਂ ਐਪ ਸਟੋਰ ਖੋਲੋ ਤੇ ਸਰਚ ਬਾਕਸ ਚ ਟਾਈਪ ਕਰੋ ਜੇਕੇ ਸਿਹਤ ਐਪ ਤੇ ਇੰਸਟਾਲ ਕਰੀਏ ਰਜਿਸਟਰ ਹੋਈ ਜਾਓ ਤੁਸ ਡਾਕਟਰ ਦੀ ਅਪੁਆਇੰਟਮੈਂਟ ਬੁੱਕ ਕਰੀ ਸਕਨੇ ਹੋ ਨਜ਼ਦੀਕੀ ਹਸਪਤਾਲ ਤੁੱਪੀ ਸਕਨੇ ਹੋ ਆਨਲਾਈਨ ਸਲਾਹ ਲਈ ਸਕਨੇ ਹੋ ਤੇ ਰਿਪੋਰਟ ਤੁੱਪੀ ਸਕਨੇ ਹੋ ਕੰਨੇ ਗੀ ਤੁਸ ਐਂਬੂਲੈਂਸਿਟੀ ਵੀ ਚੈੱਕ ਕਰੀ ਸਕਨੇ ਹੋ ਤੇ ਵੈਕਸੀਨੇਸ਼ਨ ਰਿਕਾਰਡਸ ਦੇਖੀ ਸਕਨੇ ਹੋ ਬਲੱਡ ਇਨਫੋਰਮੇਸ਼ਨ ਦੇ ਕੰਨੇ ਸਰਕਾਰੀ ਹੈਲਥ ਸਕੀਮ ਬਾਰੇ ਵੀ ਜਾਣੀ ਸਕਦੇ ਹੋ ਤੇ ਕੰਨੇ ਹੀ ਕੰਨੇ ਤੁਸ ਪ੍ਰਾਈਵੇਟ ਹੈਲਥ ਕੇਅਰ ਪ੍ਰੋਫੈਸ਼ਨਲ ਹੋਮ ਸਰਵਿਸ ਵੀ ਬੁੱਕ ਕਰਾਈ ਸਕਦੇ ਹੋ ਇਸ ਐਪ ਚ AI ਸਿਮਟਮ ਚੈਕਰ ਚੈਟ ਬੋਟ ਵੀ ਅਵੇਲੇਬਲ ਹੈ ਭਾਵੇਂ ਤੁਸ ਮਰੀਜ਼ ਹੋਵੋ ਜਾਂ ਸਟੂਡੈਂਟ ਜਾਂ ਇੱਕ ਆਮ ਸ਼ਹਿਰੀ ਜੇਕੇ ਸਿਹਤ ਐਪ ਹੈ ਸਭਨੇ ਲਈ
2: ਇਸ਼ੂਡ ਇਨ ਪਬਲਿਕ ਇੰਟਰਸਟ ਬਾਈ ਨੈਸ਼ਨਲ ਹੈਲਥ ਮਿਸ਼ਨ J&K
3: ਆਉਂ ਸੁਣਚੇ ਪ੍ਰਾਦੇਸ਼ਿਕ ਸਮਾਚਾਰ
4: ਇਹ ਆਕਾਸ਼ਵਾਣੀ ਜੰਮੂ ਹੈ ਬੜਲੇ ਖਬਰਾਂ ਚ ਤੁਹਾਡਾ ਸਵਾਗਤ ਪਹਿਲੇ ਖਾਸ ਖਾਸ ਖਬਰਾਂ ਕਨੇ ਮੈਂ ਵਿਜੇ ਬਜਾਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਔਰ ਮੁਲਕ ਚ ਲੂ ਤੇ ਆੜੇ ਸੁਆ ਬਚਾਅ ਸਬੰਧੀ ਤਿਆਰੀਆਂ ਦੀ ਸਮੀਖਿਆ ਲਈ ਅੱਜ ਇੱਕ ਉੱਚੀ ਸਤਾ ਦੀ ਬੈਠਕ ਲਾ ਕਰਦੇ ਨੇ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਦਾ ਵਿਆਪਕ ਅਸਰ ਦਿਖਣੇ ਗਿਲਾ ਭਰਦਾ ਹੈ 2 ਲੱਖ ਕੋਲਾ ਮਤੇ ਜਾਗਰੂਕਤਾ ਕਾਰਜਕ੍ਰਮਾਂ ਚ 1 ਕਰੋੜ ਕੋਲਾ ਮਤੇ ਲੋਕਾਂ ਦੀ ਸ਼ਿਰਕਤ ਦਿਖਣੇ ਗਿ ਲੱਭੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ 650 ਦੇ ਕਰੀਬ ਲੋਕ ਗ੍ਰਿਫ਼ਤਾਰ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਉਧਮਪੁਰ ਦੀ GI ਟੈਗ ਹਾਸਲ ਕਲਾੜੀ ਕੰਨੇ ਹੋਰ ਪਕਵਾਨ ਤਿਆਰ ਕਰਨ ਲਈ ਮੈਸੂਰ ਦੇ ਇੱਕ ਵੱਡੇ ਖਾਦਯ ਸੰਸਥਾਨ ਕੰਨੇ ਮਿਲੀਏ ਯੋਜਨਾ ਤਿਆਰ ਕੀਤੀ ਹੈ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਹੋਰੇ ਨੌਜਵਾਨਾਂ ਨੇ ਆਖਿਆ ਜੇ ਉਹ ਮਿਸ਼ਨ ਯੁਵਾ ਦੀ ਮਦਦ ਕੰਨੇ ਇੱਕ ਕਾਮਯਾਬ ਉਦਮੀ ਬਣਨ ਦਾ ਲਾਠਵਾਨ ਮੌਸਮ ਵਿਭਾਗ ਨੇ 12 ਮਈ ਤੱਕ ਜੰਮੂ ਕਸ਼ਮੀਰ ਚ ਮੌਸਮ ਆਮ ਤੌਰ ਪਰ ਬਦਲੋਖੜਾ ਬਣੇ ਦੇ ਰਹਿਣ ਦੀ ਪੇਸ਼ਨਗੋਈ ਕੀਤੀ ਹੈ ਖਬਰਾਂ ਦੀ ਤਫਸੀਲ ਕੰਨੇ ਜਗਮੋਹਨ ਸ਼ਰਮਾ
5: ਸ਼ੁਕਰੀਆ ਵਿਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰ ਅੱਜ ਨਵੀਂ ਦਿੱਲੀ ਚ ਇਕ ਉੱਚੀ ਸਤਾ ਦੀ ਬੈਠਕ ਦੀ ਅਧਿਅਕਸ਼ਤਾ ਕਰਨਗੇ ਜਿਹਦੇ ਚ ਆਉਂਦੇ ਮਹੀਨੇ ਦੌਰਾਨ ਲੂ ਤੇ ਹਾੜੇ ਦੀ ਸ਼ੰਕਾ ਕਨੇ ਨਿਬੜਨੇ ਕਿਤੇ ਤਿਆਰੀਆਂ ਦੀ ਸਮੀਖਿਆ ਕੀਤੀ ਜਾਗ ਬੈਠਕ ਦੌਰਾਨ ਗ੍ਰਹਿ ਮੰਤਰੀ ਔਰ ਆਪਾਤ ਸਥਿਤੀ ਦੌਰਾਨ ਰਾਹਤ ਤੇ ਬਚਾਅ ਉਪਾਏ ਚ ਕੇਂਦਰੀ ਸਰਕਾਰੀ ਏਜੰਸੀਆਂ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕਰਨਗੇ ਬੈਠਕਾਂ ਚ ਸ਼ੁਰੂਆਤੀ ਚੇਤਾਵਨੀ ਦੇਣ ਵਾਲੀ ਵਿਵਸਥਾ ਪ੍ਰਣਾਲੀਆਂ ਸੰਸਾਧਨੀ ਵਸੀਲੇ ਦੀ ਤੈਨਾਤੀ ਤੇ ਇਸਤੇਮਾਲ ਤੇ ਵੱਖ ਵੱਖ ਏਜੰਸੀਆਂ ਵਿਚਕਾਰ ਤਾਲਮੇਲ ਤੇ ਸਹਿਯੋਗ ਵਧਾਉਣ ਦੇ ਉਪਾਅ ਪਰ ਵੀ ਤਫਸੀਲੀ ਚਰਚਾ ਕੀਤੀ ਜਾ ਇਨ੍ਹਾਂ ਸਭਨੇ ਤਿਆਰੀਆਂ ਬੰਦੋਬਸਤਾਂ ਦੀ ਸਮੀਖਿਆ ਦਾ ਮਕਸਦ ਐਸੀ ਵਿਵਸਥਾ ਕੀ ਪੱਕਾ ਕਰਨਾ ਹੈ ਤਾਂ ਜੇ ਲੂ ਜਾਂ ਹਾੜੇ ਕਰੀ ਜਾਨ ਮਾਲ ਦੇ ਨੁਕਸਾਨ ਕੋਲਾ ਜਿੰਨਾ ਮੁਮਕਿਨ ਹੋ ਸਕੇ ਬਚਣਾ ਯਕੀਨੀ ਕੀਤਾ ਜਾ ਗ੍ਰਹਿ ਮੰਤਰੀ ਹੋਰ ਲੰਮੇ ਸਮੇਂ ਤੱਕ ਹਾੜੇ ਦੀ ਰੋਕਥਾਮ ਦੇ ਉਪਾਅ ਦੇ ਬਾਰੇ 'ਚ ਵੀ ਅੱਜ ਦੀ ਬੈਠਕਾਂ 'ਚ ਸਮੀਖਿਆ ਕਰਨਗੇ ਹਾੜ ਤੇ ਲੂ ਬਾਰੇ ਪੇਸ਼ਗੀ ਜਾਣਕਾਰੀ ਦੇਈਏ ਲੋਕਾਂ ਕੀ ਆਗਾਹ ਕਰਨ ਵਾਲੀ ਪ੍ਰਣਾਲੀ ਕੀ ਨਿੱਗਰ ਤੇ ਅਸਰਦਾਰ ਬਣਾਉਣੇ ਆਮ ਲੋਕਾਂ 'ਚ ਜਾਗਰੂਕਤਾ ਪੈਦਾ ਕਰਨੇ ਸਮੁੱਚੀ ਰਾਹਤ ਸਮੱਗਰੀ ਦੀ ਦਸਤਿਆਬੀ ਤੇ ਸਪਲਾਈ ਯਕੀਨੀ ਬਣਾਉਣੇ ਤੇ ਪ੍ਰਭਾਵਿਤ ਲੋਕਾਂ ਦੇ ਇਲਾਜ ਮੁਆਲਜੇ ਵਾਲੀ ਸਹਾਇਤਾ ਪਰ ਵੀ ਚੇਚਾ ਧਿਆਨ ਦਿੱਤਾ ਜਾਗ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ 100 ਦਿਨੇ ਦੇ ਨਸ਼